0: ਵਾਯੋ।
1: ਮੌਲਿਕ ਸ਼ਲੋਕ ਜੁਨ ਬੇਲਾ ਰਾਤਭਰਿ ਜਾਂਚ ਪਿਲਨੁ ਪਥਿਓ ਸਮਯ ਕਟਾਨੀਕੋ ਲਾਗਿ ਏਸਤਾ ਸ਼ਲੋਕਹਰੂ ਗਾਇਨੇ ਗਰਿਨਥੇ। ਤਰ ਆਜ ਭੋਲਿ ਏਸਤਾ ਸ਼ਲੋਕ ਭਜਨ ਕੁਨ ਚਰਾਕੋ ਨਾਮ ਕਸੈਲਾਈ ਪਨਿ ਥਾਹਾ ਨਹੁਨ ਸਕਛ। ਇਸੈਲੇ ਹਾਮੀਲੇ ਏਸਤਾ ਮੌਲਿਕ ਭਜਨ ਮੌਲਿਕ ਲੋਕ ਭਜਨਲਾਈ ਸੰਰਕਸ਼ਣ ਗਰਨੇ ਉਦੇਸ਼ਯਲੇ ਕਾਰ੍ਯਕ੍ਰਮਮਾ ਸਮੇਟਨੇ ਪ੍ਰਯਤਨ ਗਰੇਕਾ ਛੌ। ਵਿਸ਼ੇ਷ ਗਰੀ ਗਾਉਂ ਘਰਤਿਰ ਕੁਨੇ ਵਿਸ਼ੇਸ਼ ਪੂਜਾ ਚਾਡਪਰਵ ਵਾ ਵਿਸ਼ੇਸ਼ ਅਵਸਰਮਾ ਗਾਇਨੇ ਲੋਕ ਭਜਨਹਰੂ ਬਿਸਤਾਰੇ ਬਿਸਤਾਰੇ ਹਰਾਉਂਦੇ ਗਏ। ਭਜਨ ਗਾਉਣਕੋ ਲਾਗਿ ਗਿਆਨ ਸਾਧਨਾ ਰ ਸਮੂਹ ਸਮੇਤ ਆਵਸ਼੍ਯਕ ਪਰਛ। ਅਹਿਲੇ ਵਿਦੇਸ਼ੀ ਰ ਆਯਾਤਿਤ ਗੀਤ ਸੰਗੀਤਮਾ ਰਮਨੇਹਰੂਲੇ ਪੁਰਾਣਾ ਰ ਲੋਕ ਭਜਨਹਰੂਕੋ ਮਹੱਤਵ ਉਤੀ ਸਾਹ੍ರೋ ਬੁਝੇਕੋ ਪਾਇਦੈਨ। ਏਸ੍ਤੈ ਕਾਲਜਯੀ ਮੌਲਿਕ ਸ਼ਲੋਕ ਤਪਾਈਲਾਈ ਸੁਨਾਉਣ ਗਈਰਹੇਕੀ ਛੁ। ਤਾਮਾਕੋਸੀ ਗਾਉਂਪਾਲਿਕਾ ਨਿਵਾਸੀ ਜ੍ਯੇ਷੍ਠ ਜਨ ਨੇਤ੍ਰ ਕੁਮਾਰੀ ਕਾਫਲੇਕੋ।